ਭਾਈ ਬਣਾ ਲਿਆ, ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ, ਤੂੰ ਚੱਲ ਮੇਰੇ ਨਾਲ। ਲਓ ਜੀ, ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨੇ, ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ। ਕਹਿਣ ਲੱਗੇ, ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਏ ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਜੀ ਮਹਾਰਾਜ, ਪਿਛਲੇ ਰਾਤੀ ਜਾਗਣਾ। ਜੀ ਮਹਾਰਾਜ, ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਸਤਿਗੁਰੂ ਨੇ ਕਹੀਆਂ। ਲਓ ਜੀ, ਭਾਈ ਮਰਦਾਨੇ ਨੇ ਪੱਲੇ ਬੰਨ ਲਏ। ਖਿਆਲ ਕਰੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਤੁਰ ਪਏ। ਕਹਿਣ ਲੱਗੇ, ਜਦੋਂ ਰਾਗ ਵੀ ਸ਼ਬਦ ਪਾ ਕੇ ਗਾਵੇਗਾ ਨਾ, ਉਹ ਤੇਰੀਆਂ ਕੁਲਾਂ ਤਰ ਜਾਣਗੀ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। ਭਾਈ ਮਰਦਾਨਾ ਨਾਮ ਲੇਵਾ, ਜਿਹੜਾ ਵੀ ਗੁਰੂ ਕਾ ਕੀਰਤਨੀਆ ਹੈ, ਖਿਆਲ ਕਰਿਓ, ਕਦੀ ਭੁੱਖਾ ਨਹੀਂ ਰਿਹਾ। ਕਹਿਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਬਿਆਨ ਕਰਨ ਵਾਲਿਆਂ ਨੇ ਬਹੁਤ ਗਲਤ ਬਿਆਨ ਕੀਤਾ। ਲੋ ਜੀ, ਉੱਥੇ ਭੁੱਖਾ ਪਿਆਸਾ ਤੇ ਆਇਆ ਰਹਿੰਦਾ ਸੀ। ਕੋਈ ਗੁਰੂ ਨਾਨਕ ਨਾਲ ਰਹਿਣ ਵਾਲਾ ਭੁੱਖਾ ਪਿਆਸਾ ਰਹਿ ਜਾਏ? ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਏ ਮਰਦਾਨਾ ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗਤ ਦੇ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ, ਗੁਰੂ ਨਾਨਕ ਦੀ ਜੋਤ, ਜਿਨੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਣੇ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ। ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਹਾਂ ਵਰਨਾ ਕੋ ਸਾਜ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜਾਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ ਹੈ ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਦੀ ਵਿਚਾਰ ਕਰਨਾ।

0: ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ?
1: ਗੁਰੂ ਅੰਗਦ।
0: ਗੁਰ ਅੰਗਤ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਦੇ ਜਿਉ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲੋ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤੁਸੀਂ ਨਾ ਦੀਵਾ ਬਲ ਸਕਦਾ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਇਹ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ ਬਾਦਸ਼ਾਹ ਵਰਗੇ ਵੀ ਆ ਕੇ ਬੈਠੇ। ਬਾਦਸ਼ਾਹ ਵਰਗੀ, ਕਿਉਂਕਿ ਸਤਿਗੁਰੂ ਦਾ ਹੁਕਮ ਸੀ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਨਾ, ਪਹਿਲੇ ਪੰਗਤ ਵਿੱਚ ਬਹਿ ਕੇ ਲੰਗਰ ਛਕੇ, ਉਹਨੂੰ ਪਤਾ ਲੱਗ ਜਾਏ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕੋ ਜਿਹਾ। ਬਹਿ ਗਿਆ ਪੰਗਤ ਵਿੱਚ, ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ, ਲੰਗਰ ਵਰਤ ਰਹੇ। ਸਿੱਖ ਬੈਠਾ ਸੀ ਕੋਲ, ਕਹਿਣ ਲੱਗਾ ਭੋਲਿਆ ਦਰਸ਼ਨ ਕਿਉਂ ਨਹੀਂ ਹੋਏ? ਇਹ ਜੋ ਖਿਚੜੀ ਦਾ ਪ੍ਰਸ਼ਾਦ ਵਰਤਾ ਰਹੇ ਸਨ, ਇਹੀ ਗੁਰੂ ਅਮਰਦਾਸ ਨੇ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਗੁਰੂ ਦੀ ਨਿਗਾਹ ਵਿੱਚ ਸਭ ਇੱਕੋ ਜਿਹਾ, ਕਿਸੇ ਵਾਸਤੇ ਵੀ ਕੋਈ ਭਿੰਨ ਭੇਤ ਨਹੀਂ ਹੈ। ਜੇ ਮੈਂ ਬਾਦਸ਼ਾਹ, ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ, ਗੁਰੂ ਨਾਨਕ ਦੇ ਦਰ ਤੇ ਕੋਈ ਵੀ ਆ ਸਕਦਾ। ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ, ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ।

ਨਾਮਦੇਵ ਭਗਤੀ ਕਰਨ ਵਾਸਤੇ ਮੰਦਰ ਵਿਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਈ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਇਹ ਪਰਮਾਤਮਾ

ਗੱਲ ਰਾਮ ਦੇ ਨਾਂ ਦੀ ਹੈ, ਪਰ ਸਤਿਗੁਰ ਨੇ ਕਿਉਂ ਬੁਲਾਇਆ? ਉਹ ਕਹਿਣ ਲੱਗੇ, ਮੈਂ ਤੇਰੀ ਜਾਤ ਨੂੰ ਆਵਾਜ਼ ਨਹੀਂ ਦਿੱਤੀ, ਤੇਰੀ ਜੋਤ ਨੂੰ ਬੁਲਾ ਰਿਹਾ। ਜਿਹੜੀ ਜੋਤ ਇਸ ਗੱਲ ਦੀ ਗਵਾਹੀ ਕਰ ਰਹੀ ਹੈ, ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਉਸ ਤੋਂ ਬਿਨਾਂ ਕੌਣ ਬੋਲ ਸਕਦਾ? ਫਿਰ ਕਹਿੰਦੇ ਨੇ

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਘੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ ਹੈ।

ਜਾਗਣ ਪਿਛਲੇ ਪੈਰ। ਗੁਰਸਿੱਖ ਦਾ ਜੀਵਨ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਕਿਉਂਕਿ ਸਭ ਤੋਂ ਪਹਿਲਾਂ ਆਪਣੇ ਉੱਪਰ ਆਪ ਭਲਾ ਕਰਨਾ ਹੈ ਮਨੁੱਖ ਨੇ ਨੀਂਦ ਦਾ ਤਿਆਗ ਕਰਨਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸੱਚ ਦਾ ਮਾਰਗ ਸਾਨੂੰ ਇਹ ਨਹੀਂ ਦੱਸਦਾ ਕਿ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਪੁੱਠੇ ਲਟਕ ਜਾਓ ਤਾਂ ਪ੍ਰਾਪਤੀ ਹੋਵੇਗੀ, ਜਾਂ ਘਰ ਬਾਰ ਤਿਆਗ ਦਿਓ, ਗ੍ਰਸਤ ਤਿਆਗ ਦਿਓ। ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਗੁਰੂ ਕੇ ਸਿੱਖ, ਜੇ ਤਿਆਗ ਕਰਨਾ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ, ਇਸ਼ਨਾਨ ਕਰ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜਦੋਂ ਜੁੜੇਗਾ ਤਾਂ ਗੁਰੂ ਦੇ ਉਹ ਬਚਨ, ਬਾਣੀ ਦੇ ਬਚਨ, ਉਹ ਬੋਲ ਤੈਨੂੰ ਏਡੇ ਮਿੱਠੇ ਲੱਗਣਗੇ ਕਿ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਣਗੇ। ਇਸ ਲਈ ਜਿਨ੍ਹਾਂ ਨੇ ਇਹ ਨਾਮ ਦਾ ਰਸ ਪੀਤਾ ਹੈ, ਆਨੰਦ ਮਾਣਿਆ, ਉਹ ਇਹ ਸਮਾਂ ਕਦੇ ਸ਼ੌਂਕੇ ਨਹੀਂ ਬਿਤਾ ਸਕਦੇ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਜੋ 3 ਵਜੇ ਠੀਕ ਕੀਰਤਨ ਆਰੰਭ ਹੋ ਜਾਂਦਾ ਸੀ, ਆਪ ਤਾਂ 12:15 ਵਜੇ ਇਸ਼ਨਾਨ ਕਰਕੇ ਜੁੜ ਜਾਂਦੇ ਸਨ ਗੁਰੂ ਨਾਨਕ ਦੇ ਚਰਨਾਂ ਵਿੱਚ। ਠੀਕ 3 ਵਜੇ ਕੀਰਤਨੀਆਂ ਸਿੰਘਾਂ ਨੇ ਜੇ ਆ ਕੇ ਕੀਰਤਨ ਆਰੰਭ ਨਹੀਂ ਕਰ ਦਿੱਤਾ ਤਾਂ ਫਿਰ ਆਪ ਸ਼ਰੰਧਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਣਾ, ਆਪ ਕੀਰਤਨ ਕਰਨ ਲੱਗ ਜਾਣਾ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਤਾੜਨਾ ਕਰਨੀ ਕੀਰਤਨੀਆਂ ਨੂੰ, ਕਿਉਂ ਭਾਈ ਤੂੰ 5 ਮਿੰਟ ਲੇਟ ਆਇਆ, ਉਸ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ, ਸੱਚਖੰਡ ਵਿੱਚੋਂ ਤੇਰੇ 5 ਮਿੰਟ ਕੱਟੇ ਗਏ ਹਨ, ਦੱਸ ਇਹਦਾ ਦੇਣਾ ਕੌਣ ਦੇਵੇਗਾ? ਜਿਹੜੇ 5 ਮਿੰਟ ਤੇਰੇ ਬਿਨਾਂ ਜਪਣ ਦੇ ਐਵੇਂ ਬੀਤ ਗਏ ਅੰਮ੍ਰਿਤ ਵੇਲੇ ਦੇ, ਉਹਦਾ ਕੌਣ ਮੁੱਲ ਚੁਕਾ ਸਕਦਾ ਹੈ? ਵਿਚਾਰੀ ਸਾਡਾ ਜੀਵਨ, ਸਾਰਾ ਜੀਵਨ ਸੌਂ ਕੇ ਬੀਤ ਜਾਂਦਾ, ਸਾਨੂੰ ਕੋਈ ਖਿਆਲ ਤੱਕ ਨਹੀਂ ਆਉਂਦਾ। ਪਰ ਜਿਨ੍ਹਾਂ ਨੂੰ ਸਵਾਸਾਂ ਦੀ ਕੀਮਤ ਦਾ ਪਤਾ, ਉਹ ਅੰਮ੍ਰਿਤ ਵੇਲੇ ਜਾਗ ਕੇ ਫਿਰ ਜਦੋਂ ਆਨੰਦ ਮਾਣਦੇ ਹਨ ਤਾਂ ਉਹਨਾਂ ਦੇ ਰਸਨਾਂ ਤੋਂ ਮੁੜ ਇਹ ਸ਼ਬਦ ਨਿਕਲਦੇ ਹਨ।

ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਮਿੱਠੀ ਲੱਗ ਗਈ, ਭੁੱਖ ਲੱਗਣ ਲੱਗ ਗਈ ਸੱਚੇ ਨਾਮ ਦੀ, ਉਹਨਾਂ ਦੇ ਪਰਮਾਰਥ ਵਿੱਚ ਫਿਰ ਗੁਰੂ ਬਰਕਤਾਂ ਪਾਈ ਗਿਆ। ਕਿਉਂਕਿ ਜਿਸ ਨੂੰ ਭੁੱਖ ਹੀ ਨਹੀਂ ਲੱਗੀ, ਜਿਸ ਨੂੰ ਪਿਆਰ ਹੀ ਉਤਪੰਨ ਨਹੀਂ ਹੋਇਆ, ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ। ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ, ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂ ਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਤੇ ਫਿਰ ਜੋ ਰਸ ਆਉਂਦਾ ਇਹ ਉਹਨਾਂ ਨੂੰ ਹੀ ਪਤਾ ਹੈ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ ਹੈ, ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ ਹੈ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹਜ਼ੂਰ, ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾੜੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਤੇ ਹਰ ਦਮ ਦੁਖੀ ਹੋ ਕੇ

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ ਰਾਮ ਰਸਾਇਣ ਨਿਤ ਉਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ। ਇਹ ਜੋ ਪਵਿੱਤਰ ਅੰਮ੍ਰਿਤ ਹੈ ਬਾਣੀ ਦਾ ਸਦਾ ਹੀ ਸਵੇਰੇ ਉੱਠ ਕੇ ਪੀਓ ਤੇ ਰਸਨਾ ਨਾਲ ਪਰਮੇਸ਼ਵਰ ਦਾ ਜਾਪ ਹਰੀ ਹਰੀ ਹਰੀ ਹਰੀ ਦਾ ਜਾਪ ਕਰਦੇ ਹੋਏ

ਪਾਈ ਅੱਤਾਂ ਹੈ ਕੀਰਤ ਤਿਹਾਰੀ ਤੋਂ ਨਾ ਪਾਰ ਪਾਈ ਅੱਤਾਂ ਹੈ ਕਾਗਜ ਦੀਪ ਸਭ ਕਰਕੇ ਕਾਗਜ ਦੀਪ ਸਭ ਕਰਕੇ ਅਰਸਾਤ ਸਮੁੰਦਰ ਕੀ ਮਤ ਕਹਿ ਹਾਂ ਸਮੁੰਦਰ।

ਸਾਜ ਬਣੇ ਹੋ ਸਾਰਸੁਤੀ ਬਖਤਾ ਕਰਕੇ ਸਾਰਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਖੇ ਹੋ।

ਬਹੁਤ ਸਾਰੇ ਰਾਗੀਆਂ ਤੋਂ ਆਪ ਜੀ ਸੁਣਦੇ ਹੋ। ਬਈ ਗੁਰੂ ਨੂੰ ਪਿਆਰ ਕਰੋ, ਅੱਜ ਥੋੜਾ ਜਿਹਾ ਵਿਸ਼ਾ ਦੂਜਾ, ਕੋਸ਼ਿਸ਼ ਕਰੋ ਅੱਜ ਉਹ ਪੌੜੀ ਚੜ ਜਾਓ। ਇੱਕ ਪੌੜੀ ਏ ਗੁਰੂ ਨੂੰ ਪਿਆਰ ਕਰੋ, ਇੱਕ ਪੌੜੀ ਏ ਉਹ ਕਿਤੇ ਚੜ ਜਾਓ ਗੁਰੂ ਤੁਹਾਡੇ ਨਾਲ ਪਿਆਰ ਕਰਨ ਲੱਗ ਪਏ।

ਇੱਕ ਪੌੜੀ ਏ ਸਿੱਖ ਗੁਰੂ ਨੂੰ ਪਿਆਰ ਕਰੇ ਉਹ ਕਿਹੜੀ ਪੌੜੀ ਏ ਕਿ ਗੁਰੂ ਸਿੱਖ ਨੂੰ ਪਿਆਰ ਕਰਨ ਲੱਗਦਾ ਕਿਹੜਾ ਕੰਮ ਕਰੀਏ ਕਿ ਗੁਰੂ ਸਾਨੂੰ ਪਿਆਰ ਕਰਨ ਲੱਗਦਾ ਗੁਰੂ ਉਹਨੂੰ ਪਿਆਰ ਕਰਦਾ ਜਿਹਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏ ਆਖੋ ਸਤਨਾਮ ਹੁਣ ਕੋਈ ਪੰਡਾਲ ਜੈਸਾ ਨਹੀਂ ਬੈਠਾ ਹੋਏਗਾ ਜਿਹਦਾ ਨਕਸ਼ਾ ਸਾਹਮਣੇ ਨਾ ਆਇਆ ਹੋਵੇ ਇੱਕ ਹੈ ਧੱਕੇ ਨਾਲ ਕੰਮ ਕਰਨਾ ਗੁਰੂ ਵਾਲਾ ਇੱਕ ਹੈ ਭੁੱਖ ਲੱਗਣ ਲੱਗ ਪਈ ਹੈ ਬਹੁਤ ਚਾਹੀਦਾ।

ਫਿਰ ਗੁਰੂ ਤੁਹਾਡੇ ਪਿੱਛੇ ਫਿਰੇਗਾ। ਇੱਕ ਹੈ 3 ਵਜੇ, 4 ਵਜੇ, 5 ਵਜੇ ਅੰਮ੍ਰਿਤ ਵੇਲੇ ਬੜੀ ਜ਼ੋਰ ਨਾਲ ਧੱਕੇ ਨਾ ਉੱਠਣਾ। ਇੱਕ ਹੈ ਰਾਤੀ 8-8 ਵਾਰੀ ਜਾਗ ਆਉਂਦੀ ਕਿਤੇ ਅੰਮ੍ਰਿਤ ਵੇਲਾ ਲੰਘ ਨਾ ਜਾਵੇ। ਹੱਕ ਸਤਨਾਮ, ਭੁੱਖ ਲੱਗਣੀ ਸ਼ੁਰੂ ਸਟੇਜ ਤੋਂ ਕਹਿਣਾ। ਕਈ ਤੁਹਾਡੇ ਚ ਬੈਠੇ ਹੋਣਗੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾਂ ਮਾਰ ਕੇ ਬਹਿੰਦੇ ਨੇ, ਸ਼ੁਕਰ ਕਰਦੇ ਨੇ, ਸ਼ੁਕਰ ਸ਼ੁਕਰ ਹੈ ਗਰੀਬ ਨਵਾਜ ਦਰਬਾਰ ਸਾਹਿਬ ਬੈਠੇ ਆ, ਸ਼ੁਕਰ ਹੈ ਸ਼ਹੀਦਾਂ ਬੈਠੇ ਆ, ਸ਼ੁਕਰ ਹੈ ਘਰ ਗੁਰੂ ਸਾਹਿਬ ਦੇ ਕਮਰੇ ਚ ਬੈਠੇ ਆ, ਜਿੱਥੇ ਵੀ। ਫਿਰ ਜੇ 1 ਘੰਟਾ ਹੁੰਦਾ ਜਾਂ 2 ਹੁੰਦੇ ਨੇ ਜਾਂ 1.5 ਹੁੰਦਾ, ਉਸ ਤੋਂ ਬਾਅਦ ਬੱਚੇ ਭੇਜਣੇ ਹੁੰਦੇ, ਘਰ ਦਾ ਕੰਮ ਹੁੰਦਾ, ਤੇ ਉਹ 1.5 ਘੰਟਾ ਘੰਟਾ ਥੋੜਾ ਜਾਪਣ ਲੱਗ ਪਵੇ, ਅਜੇ ਹੋਰ ਲੋੜ ਏ, ਅਜੇ ਮੇਰੀ ਭੁੱਖ ਨੀ ਮਿਟੀ। ਤੇ ਇੱਕ ਹੈ ਬਹਿੰਦਿਆਂ ਝੋਕ ਆ ਗਈ, ਵਿੱਚੇ ਨੀਂਦਰ, ਵਿੱਚੇ ਲਾਲਸ, ਵਿੱਚੇ ਦਲਿਦਰੀ, ਗੁਰੂ ਤੁਹਾਡੇ ਪਿੱਛੇ ਫਿਰੇਗਾ ਪਿਆਰਿਓ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋਈ। ਭੁੱਖ ਲੱਗਣੀ ਔਰ ਮੈਂ ਸੰਗਤ ਨੂੰ ਬੇਨਤੀ ਕਰਨਾ ਹੱਥ ਜੋੜ, ਇੰਨਾ ਪਿਆਰ ਕਰੋ ਗੁਰੂ ਨਾਲ, ਆਪਣੇ ਬੱਚਿਆਂ ਨੂੰ ਵੀ ਸੰਭਾਲੋ, ਪੜ੍ਹਾ ਕੇ ਸਕੂਲੇ ਭੇਜਿਆ ਕਰੋ। ਗੁਰੂ ਦੀ ਕਿਰਪਾ ਨਾਲ ਕਹਿਣਾ ਮਾਲਕ ਦਾ ਪੈਰਾ ਬੱਚੇ ਦੇ ਨਾਲ ਹੀ ਜਾਏਗਾ। ਆਖੋ ਸਤਨਾਮ। ਜੇ ਬੱਚਾ ਤੁਹਾਡਾ 8-9 ਸਾਲ ਦਾ, 10 ਸਾਲ ਦਾ, ਛੋਟਾ, ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਸਕੂਲੇ ਜਾ। ਹੋਰ ਛੋਟਾ 20 ਪੌੜੀਆਂ, 15 ਪੌੜੀਆਂ, ਇਨਕਲਾਬ ਲਿਆਓ। ਨਾਮ ਜਪਣ ਵਾਲਿਆਂ ਦਾ ਆਗਮਨ ਦਿਹਾੜਾ ਮਨਾਉਣਾ, ਅਸੀਂ ਨਾਮ ਨਾਲ ਜੁੜ ਜਾਈਏ।

ਇਹ ਵੀ ਸਟੇਜ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਕੱਲ ਕੰਮ ਸੌਖਾ ਜੇ, ਇਹਨਾਂ ਕੋਲ ਕਲਯੁਗ ਆ ਗਿਆ, ਬੜਾ ਔਖਾ ਜੀ ਨਾਮ ਜਪਣਾ, ਸੌਖਾ ਹੋ ਗਿਆ ਜੇ। ਜਿਹੜੇ ਸਾਧਨ ਨਿਕਲ ਆਏ ਨੇ ਉਹਨਾਂ ਨੇ ਤੁਹਾਨੂੰ ਸਗੋਂ ਸੌਖਾ ਕਰਤਾ। ਕੀਰਤਨ ਦੇ ਵਿੱਚ ਹੀ ਦਾਸ ਬੜੀ ਨਿਰਵੈਰ ਰੂਹ ਨੇ, ਔਰ ਅੰਮ੍ਰਿਤਸਰ ਦੇ ਮੇਰ ਸ਼੍ਰੀ ਸੁਨੀਲ ਦੱਤੀ ਜੀ ਬੜੀ ਕਿਰਪਾ ਕੀਤੀ ਹੈ, ਇੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ। ਸਮਾਂ ਇਹਨਾਂ ਲੋਕਾਂ ਕੋਲ ਪੂਰਾ ਸੂਰਾ ਹੁੰਦਾ ਤੇ ਜਿੰਨਾ ਚਿਰ ਵੀ ਬੈਠਣਗੇ ਧੰਨ ਭਾਗ ਕਿਰਪਾ ਕਰਨਗੇ, ਜਦੋਂ ਵੀ ਬਹੁਤ ਅਗਲਾ ਸਮਾਂ ਫਿਰ ਦਿੱਤਾ ਹੋਇਆ ਫਿਰ ਵਿੱਚ ਹੀ ਸਤਿਕਾਰ ਦੇ ਕੇ, ਤੇ ਜੇ ਸਾਰਾ ਸਮਾਂ ਬੈਠਣਗੇ ਧੰਨ ਭਾਗ ਅਸੀਂ ਜੀ ਆਇਆਂ ਕਹਿੰਦੇ ਹਾਂ ਸਟੇਜ ਵੱਲੋਂ ਜੀ ਆਇਆਂ ਨੂੰ ਜੀ ਆਇਆਂ। ਇਹਨਾਂ ਦਾ ਮੈਨੂੰ ਸੁਨੇਹਾ ਪਹੁੰਚਿਆ ਕਹਿੰਦੇ ਸਾਡੀ ਕੋਠੀ ਵੀ ਪ੍ਰੋਗਰਾਮ ਕਰੋ ਤੇ ਬਾਬਾ ਜੀ ਉੱਥੇ ਵੀ ਸੇਵਾ ਲੈਣ, ਸੰਗਤਾਂ ਦੇ ਚਰਨ ਪੈਣ, ਸੰਗਤਾਂ ਲਾਹਾ ਲੈਣ। ਅੰਮ੍ਰਿਤਸਰ ਦੇ ਮੇਹਰ ਨੇ ਔਰ ਨਿਰਵੈਰ ਨੇ ਬੜੇ, ਗੁਰੂ ਦੀ ਕਿਰਪਾ ਹੈ ਜੀ ਆਇਆ। ਗੁਰੂ ਪਿਆਰਿਓ ਅੱਜ ਕੱਲ ਕੰਮ ਸੌਖਾ ਜੇ, ਪੁੱਛੋ ਕਿਵੇਂ। 2 ਮਿੰਟ ਲਈ ਫਿਰਤੀ ਲੈ ਜਾਓ ਖੰਡੂਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦਾ ਸਮਾਂ। ਭਾਈ ਮਰਦਾਨਾ ਜੀ ਜਦੋਂ ਚੜ੍ਹਾਈ ਕਰਕੇ ਗੁਰੂ ਨਾਨਕ ਸਾਹਿਬ ਵੇਲੇ ਤੇ ਉਹਨਾਂ ਦਾ ਪੁੱਤਰ ਕੀਰਤਨ ਕਰਦਾ, ਉਹਨਾਂ ਤੋਂ ਬਾਅਦ ਉਹਨਾਂ ਦੇ ਹੁੰਦਿਆਂ ਹੀ ਭਾਈ ਬਲਵੰਡ ਜੀ ਆਏ ਨੇ। 7 ਬਲਵੰਡਾ ਹੋਏ ਨੇ ਗੁਰੂ ਅਰਜਨ ਦੇਵ ਜੀ ਵੇਲੇ, ਉਹ ਵੱਖਰੇ ਨੇ ਭਾਈ ਬਲਵੰਡ ਜੀ। ਤੇ ਪੜੋ ਇਤਿਹਾਸ, ਪਤਾ ਨੀ 10 ਵਜੇ ਦਾ ਟਾਈਮ ਸੀ ਕਿ 9:30 ਦਾ ਸਮਾਂ ਸੀ ਦਿਨ ਦਾ, ਤੇ ਬਾਬਾ ਬੁੱਢਾ ਜੀ ਭਾਈ ਬਲਵੰਡ ਜੀ ਨੂੰ ਕਹਿੰਦੇ ਆ, ਬਲਵੰਡ ਜੀ ਭੁੱਖ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ। ਤੇ ਬਲਵੰਡ ਜੀ ਕਹਿੰਦੇ ਜੀ ਉਹ ਲੰਗਰ ਹੈਗਾ ਛਕ ਲੋ ਜਾ ਕੇ ਕੁਝ। ਬਾਬਾ ਬੁੱਢਾ ਜੀ ਕਹਿੰਦੇ ਲੰਗਰ ਦੀ ਭੁੱਖ ਨਹੀਂ ਲੱਗੀ, ਸ਼ਬਦ ਦੀ ਭੁੱਖ ਲੱਗੀ ਏ। ਵਾਜਾ ਖੋਲੋ ਇੱਕ ਸ਼ਬਦ ਸੁਣਾ ਦਿਓ ਸਾਕ ਸਤਨਾਮ, ਧਿਆਨ ਦੇਣਾ। ਇਹ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਤਾਂ ਹੀ ਦੂਜਾ ਸੁਣੇ। ਬੀਬੀਓ ਵੀਰੋ ਦੱਸੋ ਅੱਜ ਕਿਹੜਾ ਯੁੱਗ ਆ ਗਿਆ, ਕਿੰਨੀ ਸਾਇੰਸ ਦੀ ਤਰੱਕੀ ਏ, ਤੁਸੀਂ ਟੇਪ ਲਾ ਕੇ ਵੀ ਜੁੜ ਸਕਦੇ ਹੋ। ਅੱਖ ਸਤਨਾਮ, ਇੱਥੋਂ ਕਾਰ ਚ ਜਾ ਰਹੇ ਹੋ ਜਲੰਧਰ, 1.25 ਘੰਟੇ 1.5 ਘੰਟੇ ਦਾ ਰਾਹ ਏ, ਚਾਹੋ ਤੇ ਆਪਣੇ ਸਫ਼ਰ ਨੂੰ ਭਗਤੀ ਬਣਾ ਲਓ, ਗੁਰਬਾਣੀ ਦੀਆਂ ਟੇਪਾਂ ਦਾ ਆਨੰਦ ਮਾਣਦੇ ਜਾਓ, ਨਹੀਂ ਤੇ ਅੱਗੇ ਚੱਲਦੀ ਕਾਰ ਕੀਰਤਨ ਦੇ ਨਹੀਂ ਨਾ ਹੁਣ ਤੇ ਸੁਣ ਸਕਦੇ। ਜੇ ਸਾਇੰਸ ਨੇ ਚੀਜ਼ਾਂ ਕੱਢੀਆਂ ਨੇ ਇਹਨਾਂ ਨੂੰ ਤੁਸੀਂ ਇੱਧਰ ਪ੍ਰਯੋਗ ਕਰੋ ਤੇ ਸੌਖਾ ਕਿ ਔਖਾ। ਘਰਾਂ ਵਿੱਚ ਦੁਕਾਨਾਂ ਵਿੱਚ ਔਰ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ, ਇੱਕ ਤੇ ਟੇਪ ਰਿਕਾਰਡ ਨੇ, ਇੱਕ ਜਿਹੜੀ ਹੁਣ ਨਵੀਂ ਚੱਲ ਪਈ ਹੈ ਚਿੱਪ, ਸਾਰਾ ਦਿਨ ਭਾਵੇਂ ਨਾ ਟੇਪ ਬਦਲਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਹੈ, ਵਾਹਿਗੁਰੂ ਦਾ ਜਾਪ ਰਸੋਈ ਚ ਲੱਗੀ ਹੋਵੇ, ਮਹਿੰਗੀ ਵੀ ਨਹੀਂ 80-90 ਸੌ ਦੀ ਚੀਜ਼ ਸਾਰੀ, ਹੁਣ ਉਹ ਤੁਹਾਡੀ ਰਸੋਈ ਚ ਲੱਗੀ ਹੋਵੇ ਤੇ ਵਾਹਿਗੁਰੂ ਦਾ ਜਾਪ ਮਿੱਠੀ, 6 ਤਰ੍ਹਾਂ ਦੇ ਜਾਪ ਨੇ ਉਹਦੇ ਵਿੱਚ ਅਲੱਗ ਅਲੱਗ, ਪਹਿਲੀ ਪੌੜੀ ਦਾ ਵੀ, ਵਾਹਿਗੁਰੂ ਦਾ ਵੀ, ਸਤਨਾਮ ਵਾਹਿਗੁਰੂ ਦਾ ਵੀ, ਕੋਈ ਹੋਰ ਵੀ ਜਿਹੜਾ ਦਿਲ ਕਰਦਾ। ਤੁਸੀਂ ਪੇੜਾ ਵੇਲੋਗੇ ਵਿੱਚ ਵਾਹਿਗੁਰੂ ਦਾ ਜਾਪ ਜਾਏਗਾ, ਤੁਸੀਂ ਆਟਾ ਗੁੰਨ ਰਹੇ ਹੋ ਵਾਹਿਗੁਰੂ ਦਾ ਜਾਪ ਜਾਏਗਾ। ਇਹ ਜਿਹੜੇ ਸਾਧਨ ਨਿਕਲ ਆਏ ਨੇ ਗੁਰੂ ਪਿਆਰਿਓ, ਇਹਨਾਂ ਦੇ ਰਾਹੀਂ ਆਪਣੇ ਨੇਮ ਵਧਾਓ, ਨੇਮ ਵਧਾਓ। ਸਿੱਖ ਗੁਰੂ ਨਾਲ ਪਿਆਰ ਕਰੇ, ਇਸ ਤੋਂ ਉਤਲੀ ਪੌੜੀ ਏ ਗੁਰੂ ਸਿੱਖ ਨਾਲ ਪਿਆਰ ਕਰਨ ਲੱਗ ਪਏ, ਕਿਵੇਂ ਕਰੇਗਾ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਭੁੱਖ ਲੱਗੇ

0: ਹੁਣ 5-10 ਮਿੰਟ ਅੱਗੇ ਚੱਲਾਂਗੇ ਜੀ ਗੁਰੂ ਚਲਾਵੇ, ਕਿਉਂਕਿ ਗੱਲਾਂ ਦਾ ਕੀਰਤਨ ਨਹੀਂ ਜਾਂਦੇ। ਹੁਣ ਆਪਾਂ ਚੱਲਣਾ, ਭੁੱਖ ਲੱਗੇਗੀ ਕਿਵੇਂ? ਹੱਕ
1: ਸਤਨਾਮ,
0: ਭੁੱਖ ਲੱਗਣੀ ਚਾਹੀਦੀ ਪਰ ਲੱਗੇਗੀ ਕਿਵੇਂ? ਇਹ ਬਾਬਾ ਜੀ ਸੇਵਾ ਲੈਣ, ਇੱਕ ਵਾਰੀ ਪਿਆਰ ਨਾਲ ਬੋਲੋ ਜੀ।

ਜਿੰਨੇ ਵੀ ਸਾਇੰਸ ਨੇ ਸਾਧਨ ਕੱਢੇ ਨੇ ਇਹਨਾਂ ਦਾ ਲਾਭ ਲਿਆ ਕਰੋ। ਗੁਰਬਾਣੀ ਵਾਲੇ ਬੰਨੇ, ਗੁਰੂ ਵਾਲੇ ਬੰਨੇ, ਪਰਮੇਸ਼ਰ ਦੀ ਯਾਦ ਵਾਲੇ ਬੰਨੇ। ਮੇਰੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ ਸੀ। ਬਾਬਾ ਬੁੱਢਾ ਜੀ ਨੇ ਬਲਵੰਡ ਜੀ ਨੂੰ ਕਿਹਾ ਸੀ ਭੁੱਖ ਬੜੀ ਲੱਗੀ, ਸ਼ਬਦ ਸੁਣਾ ਦੇ। ਅੰਦਰ ਕੁਦਰਤੀ ਵਾਹ ਹਰੀ ਵੀ ਕਈ ਵਾਰੀ ਦਿਲ ਕਰਦਾ ਸੁਣਾ ਕੀ। ਇਹ ਸਮਾਂ ਸੀ ਬਲਵੰਡ ਜੀ ਨੇ ਅੱਗੋਂ ਕਹਿਤਾ ਸੀ ਮੈਂ ਵਿਹਲਾ ਬੈਠਾ ਵਾਂ, ਹੁਣੇ ਚੌਂਕੀ ਮੁੱਕੀ ਹੈ, ਚੌਂਕੀਆਂ ਆਉਂਦੀਆਂ। ਅਜੇ ਤੱਕ ਹਰਿਮੰਦਰ ਸਾਹਿਬ ਚੌਂਕੀਆਂ ਨਾਲ ਕੀਰਤਨ ਹੁੰਦਾ, ਬਿਲਾਵਲ ਦੀ ਚੌਂਕੀ, ਆਸਾ ਜੀ ਦੀ ਵਾਰ ਦੀ ਚੌਂਕੀ, ਸੋਧਰ ਦੀ ਚੌਂਕੀ। ਕਹਿੰਦੇ ਮੈਂ ਹੁਣੇ ਹੀ ਚੌਂਕੀ ਕੀਰਤਨ ਦੀ ਅੱਧਾ ਘੰਟਾ ਹੋਇਆ ਸਮਾਪਤੀ ਕਰਕੇ ਉੱਠਿਆ, ਮੈਂ ਵਿਹਲਾ ਬੈਠਾ ਫਿਰ ਵਾਜੇ ਖੋਲਾਂ। ਬਾਬਾ ਬੁੱਢਾ ਜੀ ਅੱਗੋਂ ਨਹੀਂ ਬੋਲੇ। ਜਦੋਂ ਸ਼ਾਮ ਨੂੰ ਕੀਰਤਨ ਕਰਨਗੇ ਬਲਵੰਡ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਿੱਠ ਕਰ ਲਈ ਤੇ ਭਾਈ ਬਲਵੰਡ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਪਿੱਠ ਕਰ ਲਈਏ। ਗੁਰੂ ਅੰਗਦ ਸਾਹਿਬ ਕਹਿੰਦੇ ਸਵੇਰੇ ਇੰਨੀ ਭੁੱਖ ਲੱਗੀ ਸਾਨੂੰ, ਇੰਨੀ ਭੁੱਖ ਲੱਗੀ ਉਦੋਂ ਤੇ ਸੁਣਾਇਆ ਨੀ ਕੀਰਤਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤੁਹਾਨੂੰ ਕਦੋਂ ਅਸੀਂ ਨਾ ਕੀਤੀ? ਗੁਰੂ ਅੰਗਦ ਸਾਹਿਬ ਕਹਿੰਦੇ ਮੇਰਾ ਰੰਗਿਆ ਸਿੱਖ, ਗੁਰੂ ਨਾਨਕ ਦਾ ਰੰਗਿਆ ਸਿੱਖ ਬਾਬਾ ਬੁੱਢਾ ਜੀ, ਜਦੋਂ ਕਿਸੇ ਮੇਰੇ ਜਪਣ ਵਾਲੇ ਦੇ ਮੁੱਖ ਚੋਂ ਕੁਝ ਨਿਕਲੇ ਉਹ ਮੈਂ ਮੰਗ ਰਿਹਾ ਹੁੰਦਾ। ਧਿਆਨ ਦੇਣਾ, ਦਾਸ ਇੰਨੀ ਕੁ ਗੱਲ ਕਰ ਰਿਹਾ, ਇਹ ਵੀ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਦੂਜਾ ਕੀਰਤਨ ਸੁਣ ਸਕਦਾ ਸੀ। ਅੱਜ ਕਿੰਨੇ ਸਾਧਨ ਨਿਕਲ ਆਏ ਨੇ, ਜੇ ਅਜੇ ਵੀ ਨਾ ਅਸੀਂ ਜੁੜੇ ਕਦੋਂ ਜੁੜਾਂਗੇ? ਅਰਦਾਸ ਕਰੋ ਸਾਨੂੰ ਨਾਮ ਜਪਣ ਦੀ ਭੁੱਖ ਲੱਗੇ ਫਿਰ ਗੁਰੂ ਤੁਹਾਡੇ ਪਿੱਛੇ ਪਿੱਛੇ ਪਿੱਛੇ ਪਿੱਛੇ। ਹੁਣ ਗੁਰੂ ਪਿਆਰਿਓ ਪੰਜ ਸੱਤ ਮਿੰਟ ਵਿਚਾਰ ਕਰਨੀ ਕਿ ਭੁੱਖ ਲੱਗੇਗੀ ਕਿਵੇਂ। ਇੱਥੋਂ ਉੱਠ ਕੇ ਤੁਸੀਂ ਘਰ ਨੂੰ ਚਲ ਜਾਓ, ਮੈਂ ਵੀ ਚਲ ਜਾਂ, ਲੰਗਰ ਵੀ ਚੱਕ ਲਈਏ, ਲੱਗੇਗੀ ਕਿਵੇਂ? ਨਾਮ ਦੀ ਭੁੱਖ ਕਿਵੇਂ ਲੱਗੇਗੀ? ਕਿਹੜਾ ਕਦਮ ਪੁੱਟੀਏ ਕਿ ਭੁੱਖ ਲੱਗਣੀ ਸ਼ੁਰੂ ਹੋ ਜਾਏ?

0: ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆਂ ਹੋਇਆਂ ਦੀਆਂ ਕਿਤਾਬਾਂ ਪੜਿਆ ਕਰੋ। ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗੇ ਹੋਇਆਂ ਦੀਆਂ ਟੇਪਾਂ ਸੁਣਿਆ ਕਰੋ। ਜੇ ਚਾਹੁੰਦੇ ਹੋ ਨਾਮ ਜਪਣ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ ਤੇ ਨਾਮ ਜਪਣ ਵਾਲਿਆਂ ਦਾ ਸੰਗ ਕਰਿਆ ਕਰੋ। ਆਖੋ ਸਤਨਾਮ
1: ਸ੍ਰੀ ਵਾਹ,
0: ਤੁਹਾਨੂੰ ਵੀ ਸ਼ੁਰੂ ਹੋ ਜਾਏ। ਸੰਤ ਵਰਿਆਮ ਸਿੰਘ ਜੀ ਨੇ ਰਤਵਾੜੇ ਵਾਲੇ ਉਹਨਾਂ ਦੀ ਮੈਗਜ਼ੀਨ ਨਿਕਲਦਾ ਆਤਮ ਮਾਰਗ, ਮੈਂ ਪੜ੍ਹਦਾ ਪਿਆ ਸੀ। ਤੁਸੀਂ ਇੱਕ ਨਾਂ ਸੁਣਿਆ ਹੋਏਗਾ, ਸੰਤ ਜਵਾਲਾ ਸਿੰਘ ਜੀ, ਬੜੀ ਕਰਨੀ ਵਾਲੇ। ਸੰਤ ਵਰਿਆਮ ਸਿੰਘ ਜੀ ਨੇ ਆਪਣੀ ਕਲਮ ਨਾਲ ਉਸ ਰਸਾਲੇ ਵਿੱਚ ਸੰਤ ਜਵਾਲਾ ਸਿੰਘ ਜੀ ਦੀ ਸੰਗਤ ਕੀਤੀ ਤੇ ਉਹਨਾਂ ਦਾ ਨਾ ਨੇਮ ਲਿਖਿਆ, ਨੇਮ ਧਿਆਨ ਦੇਣਾ। ਮੈਂ ਪੜ੍ਹ ਕੇ ਤੇ 10 ਮਿੰਟ ਘੁੰਮ ਗਿਆ ਸੀ। ਨੇਮ ਇੱਕ, ਰੰਗੇ ਦੀ ਕਿਤਾਬ ਪੜੋਗੇ ਰੰਗ ਲੱਗੇਗਾ, ਰੰਗੇ ਦੀ ਟੇਪ ਸੁਣੋਗੇ ਰੰਗ ਲੱਗੇਗਾ। ਬਾਬਾ ਜੀ ਨੇ ਕਿਹਾ ਜੀ

ਵਿੱਚ ਰਹਿੰਦਾ ਹੋਇਆ ਬੰਦਾ ਕਹਿੰਦਾ ਹੈ ਕਿ ਮੈਂ ਪਰਿਵਾਰ ਤੋਂ ਅਲੱਗ ਹੋ ਕੇ ਭਗਤੀ ਕਰਨੀ ਹੈ, ਸੰਤ ਬਣ ਜਾਣਾ, ਜੋਗੀ ਬਣ ਜਾਣਾ, ਤੇ ਆਪਣੀਆਂ ਧੀਆਂ ਤੇ ਆਪਣੀ ਇਸਤਰੀ ਬੱਚੇ ਛੱਡ ਦਿੱਤੇ। ਜਦੋਂ ਸੰਤ ਬਣ ਗਿਆ ਆਲੇ ਦੁਆਲੇ ਬੀਬੀਆਂ ਲੜਕੀਆਂ ਬਹਿ ਗਈਆਂ, ਵਿੱਚ ਆਪ ਬਹਿ ਗਏ, ਕਹਿੰਦੇ ਮੈਂ ਜੋਗੀ ਬਣ ਗਿਆ। ਪਾਤਸ਼ਾਹ ਕਹਿੰਦੇ ਨਹੀਂ, ਇਹ ਨਹੀਂ ਪਰਵਾਹ, ਜੋਗੀ ਰਹਿਣਾ ਹੈ ਗ੍ਰਿਸਤ ਵਿੱਚ ਰਹਿ ਕੇ, ਪਰਿਵਾਰ ਚ ਰਹਿ ਕੇ। ਮਾਇਆ ਹੁੰਦੀ ਹੋਈ ਵੀ ਜੇ ਇੰਨੀ ਮਾਇਆ ਬੰਦੇ ਕੋਲ ਹੋਵੇ, ਬੰਦਾ ਮਾਇਆ ਤੋਂ ਨਿਰਲੇਪ ਹੋਵੇ, ਪਾਤਸ਼ਾਹ ਕਹਿੰਦੇ ਨੇ ਬੰਦਾ ਜੋਗੀ ਹੋਏਗਾ।

ठाकर पिंडपाल नायक खसम हमारे नायक खसम हमारे निमक निमक।

So this reality is ours.

ਸਾਹਿਬ ਜੀ ਉੱਠ ਕੇ ਤੁਰਨ ਲੱਗੇ। ਕਬੀਰ ਸਾਹਿਬ ਦੇ ਪ੍ਰੇਮੀਆਂ ਨੇ ਕਿਹਾ, ਕਬੀਰ ਸਾਹਿਬ ਜੇ ਬਾਦਸ਼ਾਹ ਨੇ ਬੁਲਾਇਆ ਫਿਰ ਖੈਰ ਨਹੀਂ ਵਰਤਣੀ, ਤੁਸੀਂ ਜਾਣ ਤੋਂ ਇਨਕਾਰ ਕਰਦੇ ਹੋ। ਪਰ ਕਬੀਰ ਸਾਹਿਬ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਭਾਈ ਇਹ ਹੁਕਮ ਇਹ ਫੁਰਮਾਨ ਸਿਕੰਦਰ ਲੋਧੀ ਦਾ ਨਹੀਂ, ਇਹ ਤਾਂ ਮੇਰੇ ਅਕਾਲ ਪੁਰਖ ਦਾ। ਜੇ ਸਿਕੰਦਰ ਲੋਧੀ ਦਾ ਫੁਰਮਾਨ ਹੁੰਦਾ ਤੇ ਮੈਂ ਇਨਕਾਰ ਕਰ ਦਿੰਦਾ, ਪਰ ਜੇ ਅਕਾਲ ਪੁਰਖ ਦਾ ਫੁਰਮਾਨ ਏ ਤੇ ਮੈਂ ਕਿਵੇਂ ਇਨਕਾਰ ਕਰਾਂ। ਨਾਲੇ ਇਹ ਕਿਹਾ ਤੇ ਨਾਲੇ ਸਿਪਾਹੀਆਂ ਦੇ ਨਾਲ

ਕਬੀਰ ਸਾਹਿਬ ਕਹਿ ਰਹੇ ਨੇ ਮੈਂ ਤਾਂ ਗੁਲਾਮ ਹਾਂ, ਮੈਂ ਤਾਂ ਉਹਦੇ ਘਰ ਦਾ ਨੌਕਰ ਹਾਂ, ਇਹ ਹੁਣ ਉਹਦੀ ਮਰਜ਼ੀ ਏ

ਸਿਕੰਦਰ ਲੋਧੀ ਦੇ ਦਰਬਾਰ ਵਿਚ ਪਹੁੰਚੇ। ਬਾਦਸ਼ਾਹ ਸਿੰਘਾਸਨ ਤੇ ਬੈਠਾ, ਦਰਬਾਰੀ ਬੈਠੇ ਨੇ। ਨਾਸ਼ਵਾਨ ਬਾਦਸ਼ਾਹ ਸਮਝ ਕੇ ਕਬੀਰ ਸਾਹਿਬ ਨੇ ਸਲਾਮ ਨਹੀਂ ਕੀਤੀ। ਸਿਕੰਦਰ ਲੋਧੀ ਨੂੰ ਹੋਰ ਕ੍ਰੋਧ ਚੜ ਗਿਆ। ਇਕ ਤਾਂ ਨਿੰਦਕਾਂ ਨੇ ਪਹਿਲਾਂ ਕੰਨ ਭਰੇ ਸਨ। ਬਾਦਸ਼ਾਹ ਕਹਿੰਦਾ, ਕਬੀਰ ਤੂੰ ਮੁਸਲਮਾਨ ਹੋ ਕੇ ਰਾਮ ਦਾ ਨਾਮ ਜਪਣਾ, ਫਿਰ ਮੈਂ ਬਾਦਸ਼ਾਹ ਤੂੰ ਮੈਨੂੰ ਸਲਾਮ ਨਹੀਂ ਕੀਤੀ। ਤੇ ਕਬੀਰ ਸਾਹਿਬ ਫਿਰ ਕੀ ਕਹਿੰਦੇ ਨੇ? ਬਾਦਸ਼ਾਹ ਦੇ ਮਸਤਕ ਵੱਲ ਤੱਕਿਆ ਤੇ ਹੰਕਾਰ ਦਿਸਿਆ ਤੇ ਨਾਲੇ ਇਉਂ ਕਿਹਾ,

ਤੇ ਬਾਦਸ਼ਾਹ ਕਹਿੰਦਾ ਫਿਰ ਕਬੀਰ ਤੂੰ ਰਾਮ ਦਾ ਨਾਮ ਛੱਡ ਦੇ ਤੂੰ ਮੁਸਲਮਾਨ ਮੁਸਲਮਾਨ ਬਣ ਕੇ ਰਹਿ ਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ

ਸਿਪਾਹੀ ਗੰਗਾ ਦੇ ਅੱਧ ਵਿਚਕਾਰ ਲੈ ਗਏ ਜਿੱਥੇ ਬਹੁਤ ਹੀ ਡੂੰਘਾ ਪਾਣੀ ਸੀ। ਕਬੀਰ ਸਾਹਿਬ ਦੇ ਪੇਟ ਦੇ ਨਾਲ ਇੱਕ ਪੱਥਰ ਬੰਨਿਆ। ਕਬੀਰ ਸਾਹਿਬ ਨੂੰ ਚੁੱਕ ਕੇ

ਤੇ ਸਿਪਾਹੀਆਂ ਨੇ ਕਬੀਰ ਸਾਹਿਬ ਨੂੰ ਪਾਣੀ ਵਿਚ ਸੁੱਟਿਆ। ਇਕ ਵਾਰੀ ਤਾਂ ਕਬੀਰ ਸਾਹਿਬ ਪਾਣੀ ਦੇ ਥੱਲੇ ਚਲੇ ਗਏ, ਪਰ ਜਦੋਂ ਦੁਬਾਰਾ ਪਾਣੀ ਦੇ ਉੱਤੇ ਆਏ ਤੇ ਉਹ ਲੋਹੇ ਦੀਆਂ ਜੰਜੀਰਾਂ ਟੁੱਟ ਚੁੱਕੀਆਂ ਸਨ। ਪਾਣੀ ਤੇ ਇਕ ਮ੍ਰਿਗਸ਼ਾਲਾ ਵਿਛ ਗਈ। ਕਬੀਰ ਸਾਹਿਬ ਚੌਂਕੜਾ ਮਾਰ ਕੇ ਮ੍ਰਿਗਸ਼ਾਲਾ ਤੇ ਬੈਠ ਗਏ। ਆਪ ਬਿਆਨ ਕਰਦੇ ਨੇ, ਇਕ ਐਸੀ ਗੰਗਾ ਦੀ ਲਹਿਰ ਆਈ ਕਿ ਮੇਰੀ ਲੋਹੇ ਦੀ ਜੰਜੀਰ ਆਪਣੇ ਆਪ ਟੁੱਟ ਗਈ।

ਕਬੀਰ ਸਭ ਕਹਿੰਦੇ ਨੇ ਹੈ ਭਾਈ ਜਿੱਥੇ ਕੋਈ ਤੇਰੀ ਰੱਖਿਆ ਕਰਨ ਵਾਲਾ ਨਹੀਂ ਉੱਥੇ ਉਹ ਰਾਮ ਉਹ ਅਕਾਲ ਪੁਰਖ ਤੇਰੀ ਰੱਖਿਆ ਕਰੇਗਾ ਜਿਸ ਤਰ੍ਹਾਂ ਪਾਣੀ ਦੇ ਵਿੱਚ ਮੇਰੀ

ਗੌਣ ਕਿਸੇ ਨੂੰ ਸਾੜਦੇ ਨਟਵਟ ਖੇਲੇ ਸਾਰੰਗ ਪਾਨ ਇਹ ਤਾਂ ਜਿਸ ਤਰ੍ਹਾਂ ਇੱਕ ਬਾਜੀਗਰ ਕਟਪੁਤਲੀ ਦਾ ਨਾਚ ਕਰਾਂਦਾ ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਇਹ ਦੁਨੀਆ ਬਣਾਈ ਕਟਪੁਤਲੀ ਦੀ ਤਰ੍ਹਾਂ ਸਾਰੀ ਦੁਨੀਆ ਨੂੰ ਨਚਾ ਰਿਹਾ ਕੋਈ ਪਾਪ ਕਰ ਰਿਹਾ ਕੋਈ ਪੁੰਨ ਕਰਦਾ ਕੋਈ ਜ਼ੁਲਮ ਕਰਦਾ ਕੋਈ ਸਹਿੰਦਾ

ਕਬੀਰ ਸਾਹਿਬ ਕਹਿੰਦੇ ਨੇ ਐ ਭਾਈ ਮੈਂ ਤਾਂ ਦੋ ਅੱਖਰ ਫੜੇ ਨੇ ਰਾਰਾ ਤੇ ਮੰਮਾ ਆਰਾਮ ਰਾਮ ਦਾ ਨਾਮ ਜਪਣਾ ਉਹਨੂੰ ਆਪਣਾ ਆਪ ਭੇਟ ਕੀਤਾ ਜੇ ਰਾਮ ਹੋਵੇਗਾ ਤੇ ਆਪੇ ਮੇਰੀ

0: ਲੱਕੜਾਂ ਨੂੰ ਅੱਗ ਲਾ ਦਿੱਤੀ। ਸਾਰਾ ਦਿਨ ਲੱਕੜਾਂ ਬਲਦੀਆਂ ਰਹੀਆਂ। ਸ਼ਾਮ ਨੂੰ ਸਵਾਹ ਦਾ ਢੇਰ ਰਹਿ ਗਿਆ। ਪਾਣੀ ਦੇ ਨਾਲ ਸਵਾਹ ਦੇ ਢੇਰ ਨੂੰ ਠੰਡਾ ਕਰਕੇ ਜਿਸ ਵਕਤ ਸਵਾਹ ਫੋਲੀ ਕਿ ਕਬੀਰ ਦੀਆਂ ਹੱਡੀਆਂ ਲੱਭ ਲਈ। ਪਰ ਜਦੋਂ ਸਵਾਹ ਦਾ ਢੇਰ ਫੋਲਿਆ ਤੇ ਥੱਲੇ ਕਬੀਰ ਸਭ ਚੌਂਕੜਾ ਮਾਰ ਕੇ ਬੈਠੇ ਹੋਏ, ਮੱਥਾ ਜਿਹੜਾ ਅੱਗੇ ਨਾਲ ਵੀ ਪਿਆ ਦੂਣਾ ਚਮਕਦਾ। ਪਰ ਇਹਨਾਂ ਨੂੰ ਹਾਲੇ ਵੀ ਭਰੋਸਾ ਨਹੀਂ ਆਇਆ। ਕਬੀਰ ਸਭ ਕਹਿੰਦੇ ਨੇ ਕਿ ਜਦੋਂ ਅੱਗ ਵਿਚੋਂ ਵੀ ਸਾਡੇ ਰਾਮ ਨੇ ਰੱਖਿਆ ਕੀਤੀ ਤਾਂ ਇਹਨਾਂ ਲੋਕਾਂ ਨੇ ਮੇਰੇ ਹੱਥ ਪੈਰ ਬੰਨ ਕੇ ਮੈਨੂੰ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ। ਭਗਤ ਜੀ ਬਿਆਨ ਕਰਦੇ ਨੇ,
1: ਪੂਜਾ ਬਾਂਧ ਮਿਲਾ ਕਰ ਡਾਰਿਓ।
0: ਪੂਜਾ ਬਾਹਾਂ ਨੂੰ ਕਹਿੰਦੇ ਨੇ, ਮੇਰੀਆਂ ਬਾਹਾਂ ਬੰਨ ਕੇ ਮੈਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ।

0: ਜੀ ਨੂੰ ਹਾਲੇ ਵੀ ਸਮਝ ਨਹੀਂ ਆਈ। ਉਹ ਹਾਥੀ ਇਹਨਾਂ ਲੋਕਾਂ ਨੂੰ ਇੱਕ ਸਵਾਲ ਕਰਦਾ,
1: ਕਿਆ ਅਪਰਾਧ ਸੰਤ ਹੈ ਕੀ ਨਾ।
0: ਹਾਥੀ ਕਹਿੰਦਾ ਇਸ ਕਬੀਰ ਦਾ ਅਪਰਾਧ ਕੀ ਹੈ, ਇੰਨਾ ਹੀ ਕਿ ਇਹ ਪਰਮੇਸ਼ਰ ਦਾ ਨਾਮ ਜਪਦਾ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹਨੂੰ

ਚਲੋ ਦੀ ਦੁਨੀਆਂ ਦਾ ਬਾਦਸ਼ਾਹ ਅੱਜ ਨੰਗੇ ਪੈਰ ਕਬੀਰ ਸਾਹਿਬ ਦੇ ਆ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਉਪਦੇਸ਼ ਮੰਗਿਆ। ਕਬੀਰ ਸਾਹਿਬ ਕਹਿਣ ਲੱਗੇ, ਭਾਈ ਅਕਾਲ ਪੁਰਖ ਨੇ ਬਾਦਸ਼ਾਹੀ ਦਿੱਤੀ ਤੇ ਉਹਦੇ ਬੰਦਿਆਂ ਨੂੰ ਤੰਗ ਨਾ ਕਰ, ਤੂੰ ਵੀ ਉਹਦਾ ਸਿਮਰਨ ਕਰ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਇਸ ਤਰ੍ਹਾਂ ਜਿਹੜੇ ਵੀ ਰਾਮ ਦੀ ਓਟ ਲੈਂਦੇ ਨੇ, ਰਾਮ ਉਹਨਾਂ ਦੀ ਰੱਖਿਆ।

ਕਰ ਨਾ ਪੂਜੀ ਬਹੁ ਰੰਗ ਮਾਇਆ ਬਹੁ ਰੰਗ ਮਾਇਆ ਇਹ ਮਾਇਆ ਜਿਤ ਹਰ ਬਿਸਰੇ ਇਹ ਮਾਇਆ

जोबर बनी है। सुंदरता का मान, जवानी का मान और अक्सर इस

ਅਮੀਰਾਂ ਨੇ ਪਹਿਲਾਂ ਇਹ ਸ਼ੌਕ ਪਾਲੇ ਸਨ। ਤੇ ਸਾਹਿਬ ਜੀ ਕਹਿੰਦੇ ਹਨ ਕਾਨ ਕੁੰਡਲੀਏ ਸੋਹਣੇ ਸੋਹਣੇ ਗਹਿਣੇ ਪਾਲੇ ਸੋਹਣੇ ਸੋਹਣੇ ਬਸ

ਸੌਣ ਵਾਸਤੇ ਸੋਹਣੇ ਸੋਹਣੇ ਬਿਸਤਰੇ ਸੋਹਣੀਆਂ ਸੀਜਾਂ। ਮਨ ਵਿੱਚ ਗਰਭ ਹੰਕਾਰ ਕਰਨਾ ਤੇ ਖੁਸ਼ ਹੋਣਾ ਦੇਖ ਦੇਖ ਕੇ ਮੇਰੇ ਕੋਲ ਗਹਿਣੇ ਵੀ ਹਨ, ਸੋਹਣੇ ਕੱਪੜੇ ਵੀ ਹਨ, ਸੋਹਣੀ

ਤੇ ਪਹਿਲੇ ਸਮਿਆਂ ਵਿੱਚ ਹਾਥੀ ਘੋੜੇ ਰੱਥ ਇਹਨਾਂ ਦੀ ਸਵਾਰੀ ਹੁੰਦੀ ਸੀ ਤੇ ਰਾਜੇ ਮਹਾਰਾਜੇ ਹਾਥੀ ਦੀ ਸਵਾਰੀ ਕਰਿਆ ਕਰਦੇ ਸਨ ਤੇ ਸਾਹਿਬ ਜੀ ਕਹਿੰਦੇ ਹਨ ਤਲੇ ਕੁਚਰੀਆ ਕੁਚਰ ਹਾਥੀ ਹੋ ਗਿਆ ਹਾਥੀ ਕੇ ਤੂੰ ਸਵਾਰ ਹੋਵੇ ਸਿਰ ਕਣਕ ਕਣਕ ਕਹਿੰਦੇ ਨੇ ਸੋਨੇ ਸਿਰ ਕਣਕ ਛਤਰੀਆ ਹਾਥੀ ਕੇ ਤੂੰ ਸਵਾਰ ਹੋਵੇ ਤੇਰੇ ਸਿਰ ਤੇ ਸੋਨੇ ਦਾ

poder dígale. Procúrome que yo a mí tan dolo te quiero que verle y mano con de jira permiso de hacer de cantar. ਉਹਦਾ ਸ਼ੁਕਰ ਕਰਦਾ ਨਹੀਂ ਤੇ ਬਹੁਤ ਜਵਾਨੀ ਸੋਹਣਾ ਰੂਪ ਧਨ ਦੌਲਤ ਵਿੱਚ ਪੈ ਕੇ ਰੱਬ ਨੂੰ ਤੇ ਭੁੱਲਦੇ ਹੀ ਨੇ ਉਹ ਆਪਣਿਆਂ ਨੂੰ ਵੀ ਭੁੱਲ ਜਾਂਦੇ ਨੇ ਇੱਕ ਵਾਰੀ ਰਸਨਾ ਪਵਿੱਤਰ ਕਰੋ ਪਿਆਰ ਨਾਲ ਆਪੋ ਸਦਨਾ ਕਿੱਥੋਂ ਤੱਕ ਇਨਸਾਨ ਭੁੱਲ ਸਕਦਾ ਕਿੱਥੋਂ ਤੱਕ ਰੱਬ ਨੂੰ ਤੇ ਲੋਕ ਭੁੱਲਦੇ ਹੀ ਨੇ ਆਪਣਿਆਂ ਨੂੰ ਵੀ ਭੁੱਲ ਜਾਂਦੇ ਨੇ ਰੱਬ ਨੂੰ ਆਪਣਾ ਇਸ ਵਾਸਤੇ ਨਹੀਂ ਕਿਹਾ ਕਿਉਂਕਿ ਆਮ ਲੋਕ ਰੱਬ ਨੂੰ ਬੇਗਾਨਾ ਹੀ ਸਮਝਦੇ ਨੇ ਆਖੋ ਸਤਨਾਮ ਸਿੰਘ ਕਿਉਂਕਿ ਜੇ ਆਪਣਾ ਸਮਝਣ ਤੇ ਭੁੱਲਣ

ਬੱਚਿਆਂ ਨੂੰ ਪੜਾ ਰਿਹਾ ਤੇ ਕਹਿੰਦਾ ਬੱਚਿਓ ਖੁਦਾ ਉਹ ਪਰਮਾਤਮਾ ਹਰ ਜਗ੍ਹਾ ਹੈ ਤੇ ਬੱਚੇ ਵੀ ਕਹਿੰਦੇ ਹਨ ਸਾਹਿਬ ਉਹ ਖੁਦਾ ਹਰ ਜਗ੍ਹਾ ਹੈ ਮੌਲਵੀ ਰੋਜ਼ ਪੜਾਉਂਦਾ ਤੇ ਬੱਚੇ ਰੋਜ਼ ਪੜ੍ਹਦੇ ਰੋਜ ਸੁਣਦਿਆਂ ਹੁਣ ਇਹ ਗੱਲ ਯਾਦ ਹੋ ਗਈ ਇਹ ਖੁਦਾ

ਐਵੇਂ ਬੱਚਿਆਂ ਨੂੰ ਸਵਾਲ ਕਰ ਦਿੱਤਾ, ਬੱਚਿਓ ਕੋਈ ਐਸੀ ਜਗ੍ਹਾ ਹੈ ਜਿੱਥੇ ਖੁਦਾ ਨਹੀਂ? ਬੱਚੇ ਸਾਰੇ ਚੁੱਪ, ਕਿਉਂਕਿ ਅੱਜ ਤੱਕ ਤੇ ਮੌਲਵੀ ਸਾਹਿਬ ਇਹੋ ਹੀ ਪੜ੍ਹਾਉਂਦੇ ਰਹੇ ਨੇ ਕਿ ਖੁਦਾ ਹਰ ਪਾਸੇ ਹਰ ਜਗ੍ਹਾ, ਤੇ ਹੁਣ ਕਿਵੇਂ ਕਹੀਏ ਖੁਦਾ ਕਿਸ ਜਗ੍ਹਾ ਨਹੀਂ? ਇੱਕ ਬੇਨਤੀ ਕਰ, ਕਿਸੇ ਨੂੰ ਯਾਦ ਕਰੀਏ ਤੇ ਉਹਦੇ ਨਾਲ ਸੰਬੰਧ ਜੁੜ ਜਾਂਦਾ। ਜੇ ਕਿਸੇ ਨਾਲ ਉਹ ਸੰਬੰਧ ਤੋੜਨਾ ਹੈ ਤੇ ਉਸ ਨੂੰ ਭੁਲਾ ਦਿਓ, ਸੰਬੰਧ ਟੁੱਟ ਜਾਂਦਾ। ਕਈ ਵਾਰੀ ਦੇਖਦੇ ਹਾਂ ਕੋਈ ਬਹੁਤ ਦੂਰ ਹੈ, ਦੂਸਰੇ ਮੁਲਕ ਬੈਠਾ ਹੈ, ਅਸੀਂ ਉਹਨੂੰ ਯਾਦ ਕਰਦੇ ਹਾਂ ਤੇ ਯਾਦ ਸਦਕਾ ਉਹਦੇ ਨਾਲ ਸੰਬੰਧ ਬਣਿਆ ਰਹੇ। ਤੇ ਕਈ ਵਾਰੀ ਇਹ ਦੇਖਦੇ ਹਾਂ ਇੱਕੋ ਸ਼ਹਿਰ ਵਿੱਚ ਰਹਿੰਦੇ ਹਾਂ, ਯਾਦ ਨਹੀਂ ਕਰਦੇ

ਪਰਚੇਤਾ ਭੁੱਲ ਗਏ। ਲੱਭਦੇ ਫਿਰਦਿਆਂ ਡੋਟ ਹੈ ਸੀ ਪਰ ਪਤਾ ਨਹੀਂ ਕਿੱਥੇ ਰੱਖੇ। 100 ਦਾ ਨੋਟ ਜੇਬ ਵਿੱਚ ਹੈ ਪਰ ਚੇਤਾ ਭੁੱਲ ਗਿਆ ਤੇ ਸੰਬੰਧ ਟੁੱਟ ਗਿਆ। ਅਚਾਨਕ ਜੇਬ ਵਿੱਚ ਹੱਥ ਮਾਰਿਆ ਤੇ ਜੇਬ ਵਿੱਚ ਨੋਟ ਨਿਕਲ ਆਇਆ, ਸੰਬੰਧ ਜੁੜ ਗਿਆ ਨੋਟ ਨਾਲ ਕਿਉਂਕਿ ਨੋਟ ਲੱਭ ਗਿਆ। ਹੁਣ ਘਰ ਵਿੱਚ ਕਿੰਨੀਆਂ ਚੀਜ਼ਾਂ ਲਿਆ ਲਿਆ ਕੇ ਰੱਖਦੇ ਹਾਂ ਤੇ ਜਦ ਕਦੀ ਘਰ ਖੋਲਦੇ ਹਾਂ ਤੇ ਕਈ ਚੀਜ਼ਾਂ ਘਰੋਂ ਐਸੀਆਂ ਨਿਕਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਭੁਲਾ ਚੁੱਕੇ ਹੋਏ ਤੇ ਫਿਰ ਕਹਿੰਦੇ ਅੱਛਾ ਇੱਥੇ ਤੇ ਇਹ ਵੀ ਪਿਆ ਸੀ

ਸਭ ਤੋਂ ਪਿੱਛੇ ਬੈਠਾ ਸੀ ਉਹਨੇ ਹੱਥ ਉੱਤੇ ਕੀਤਾ। ਕਹਿਣ ਲੱਗਾ ਮੌਲਵੀ ਸਭ ਮੈਂ ਦੱਸਣਾ ਰੱਬ ਕਿੱਥੇ ਨੇ। ਮੌਲਵੀ ਸਾਹਿਬ ਕਹਿਣ ਲੱਗੇ ਅੱਛਾ ਤੂੰ ਦੱਸ। ਮੈਂ ਤੇ ਐਵੇਂ ਸਵਾਲ ਕੀਤਾ ਸੀ ਬਿਨਾਂ ਮਤਲਬ ਦਾ ਸਵਾਲ, ਪਰ ਜੇ ਤੇਰੇ ਕੋਲ ਜਵਾਬ ਹੈ ਤੇ ਤੂੰ ਦੱਸ। ਬੱਚਾ ਉੱਠ ਕੇ ਕਹਿਣ ਲੱਗਾ ਮੌਲਵੀ ਸਾਹਿਬ ਵੈਸੇ ਤੇ ਖੁਦਾ ਹਰ ਜਗ੍ਹਾ ਹੈ, ਹਰ ਪਾਸੇ ਹੈ, ਅਗਰ ਉਹ ਕਿਧਰੇ ਨਹੀਂ ਤੇ ਇਨਸਾਨ ਦੇ ਚੇਤੇ ਵਿੱਚ ਨਹੀਂ। ਆਖੋ ਸਤਨਾਮ ਸਿੰਘ। ਵੈਸੇ ਤੇ ਖੁਦਾ ਹਰ ਜਗ੍ਹਾ ਹੈ, ਅਗਰ ਉਹ ਨਹੀਂ

ਪਰ ਇੰਜ ਜਾਪਦਾ ਜਿਵੇਂ ਪੁੱਤਰ ਨੇ ਪਹਿਲਾਂ ਕਦੀ ਬਾਣੀ ਸੁਣੀ। ਕਿਉਂਕਿ ਵੈਸ਼ਨਵ ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ, ਬਾਣੀ ਸੁਣ ਕੇ ਕਹਿਣ ਲੱਗਾ, ਪਿਤਾ ਜੀ ਜਿਸ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ, ਜੇ ਉਸ ਗੁਰੂ ਦੇ ਦਰਸ਼

ਜਦ ਗੁਰੂ ਸਾਹਿਬਾਂ ਨੂੰ ਦੇਖਿਆ ਤੇ ਮਨ ਦੇ ਵਿੱਚ ਘਿਰਣਾ ਪੈਦਾ ਹੋ ਗਈ, ਨਫ਼ਰਤ ਪੈਦਾ ਹੋ ਗਈ ਗੁਰੂ ਵਾਸਤੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਾਤ ਬਾਣੀਆਂ ਗੁਰ ਜਬ ਦੇਖੇ ਕਲ ਭਿਓਰ ਦੇ ਕਿਰਿਆ ਵਿਰੇਖੇ, ਇਹ ਕੈਸੋ ਗੁਰ ਜਿਨ ਹਿਤ ਆਏ। ਕਹਿਣ ਲੱਗਾ ਕਿਹੋ ਜਿਹਾ ਗੁਰੂ ਹੈ ਜਿਹਦੇ ਕੋਲ ਮੈਂ ਐਡੀ ਦੂਰੋਂ ਚੱਲ ਕੇ ਆਏ। ਇਹ ਕੈਸੋ ਗੁਰ ਜਿਨ ਹਿਤ ਆਏ ਉਸ ਹਜ਼ਾਰੋ ਮਗ ਉਲੰਘਾਏ। ਇਹ ਕੈਸਾ ਗੁਰੂ ਹੈ, ਇਹਦੇ ਪੰਛੀਆਂ ਨੂੰ ਮਾਰਦਾ ਫਿਰ ਉਹਨਾਂ ਪੰਛੀਆਂ ਨੂੰ ਉਲਟੇ ਲਟਕਾਏ।

ਸਿੱਖ ਦੇ ਮਨ ਵਿੱਚ ਸ਼ੰਕਾ ਨਾ ਰਹਿਣ ਦੇ। ਅੰਤਰਿਆਮੀ ਸਨ ਗੁਰੂ ਸਾਹਿਬ ਨੇ ਸਾਰੀ ਸੰਗਤ ਵੱਲ ਦੇਖਿਆ ਤੇ ਫਿਰ ਆਪਣੀ ਨਿਗਾਹ ਇਸ ਸਹਿਜਧਾਰੀ ਸਿੱਖ ਤੇ ਟਿਕਾ ਦਿੱਤੀ ਤੇ ਕਹਿਣ ਲੱਗੇ, ਸਾਧ ਸੰਗਤ ਇੱਕ ਚੋਰ ਚੋਰੀ ਕਰਦਾ, ਬਾਦਸ਼ਾਹ ਉਸਨੂੰ ਸਜ਼ਾ ਦਿੰਦਾ, ਚੋਰ ਵੀ ਮਰ ਗਿਆ, ਸਮੇਂ ਨਾਲ ਬਾਦਸ਼ਾਹ ਵੀ ਮਰ ਗਿਆ, ਹੁਣ ਬਾਦਸ਼ਾਹ ਬਾਜ ਬਣ ਗਿਆ, ਉਹ ਜਿਹੜਾ ਚੋਰ ਸੀ ਉਹ ਪੰਛੀ ਬਣ ਗਿਆ, ਹੁਣ ਬਾਜ ਦਾ ਕੰਮ ਹੈ ਪੰਛੀਆਂ ਨੂੰ ਮਾਰ। ਜੇ ਉਸ ਬਾਜ ਬਾਦਸ਼ਾਹ ਨੇ ਚੋਰ ਪੰਛੀ ਨੂੰ ਮਾਰਿਆ ਤੇ ਇਹਦੇ ਵਿੱਚ ਗੁਰੂ ਦਾ ਕੀ ਦੋਸ਼, ਇਹਦੇ ਕਰਮਾਂ ਦੀ ਗਤੀ ਹੋਊਗੀ, ਕਿਉਂਕਿ ਜੈਸੇ ਕੋਈ ਕਰਮ ਕਰਦਾ ਹੈ ਉਸਨੂੰ ਫਲ ਭੋਗਣਾ ਪੈਂਦਾ। ਹੁਣ ਮਾਇਆ ਦਾ ਥੋੜਾ ਜਿਹਾ ਲਾਲਚੀ ਸੀ, ਲੰਮਾ ਪਿਆ ਸੋਚਦਾ ਹੈ ਮਨਾ 600 ਰੁਪਈਆ ਭੇਟਾ ਧਰਾਂ ਕੇ ਨਾ ਧਰਾਂ, ਆਖੋ ਸਤਿਨਾਮ ਸ੍ਰੀ ਗੁਰੂ। ਜਿਸ ਸਮੇਂ ਦੀ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਦਾ 600 ਰੁਪਈਆ ਅੱਜ ਦੇ ਹਜ਼ਾਰਾਂ ਨਾਲੋਂ ਜ਼ਿਆਦਾ ਕੀਮਤ ਰੱਖਦਾ ਸੀ। ਕਹਿਣ ਲੱਗਾ ਦਰਬਾਰ ਵੀ ਚੰਗਾ, ਸੰਗਤਾਂ ਵੀ ਬਹੁਤ ਨੇ, ਗੁਰੂ ਅੰਤਰਯਾਮੀ ਵੀ ਹੈ, ਪਰ ਹਾਲੇ ਭਰੋਸਾ ਨਹੀਂ ਬਚਦਾ 600 ਭੇਟਾ ਦਿਆਂ ਕਿ ਨਾ ਦਿਆਂ, ਸੋਚਦਿਆਂ ਸੋਚਦੇ

ਤੇ ਬਾਜ਼ਾਰ ਦੇ ਵਿੱਚ ਧਿਆਨ ਸਿੰਘ ਮਾਜਰੀਆ ਖੜਾ ਸੀ। ਉਸਨੇ ਇਸ ਨੂੰ ਬੰਬ ਫੜਿਆ, ਆਪਣੇ ਘਰ ਲੈ ਗਿਆ। ਧਿਆਨ ਸਿੰਘ ਕਹਿਣ ਲੱਗਾ, ਸਿੱਖਾ ਮੈਨੂੰ ਇੰਜ ਲੱਗਦਾ ਆਏ ਤੋ ਗੁਰੂ ਕੀ ਨਗਰੀ ਤੋਂ ਪਰ ਉਦਾਸ ਫੜ ਕੋਈ ਜਿਹੜਾ ਕਲਗੀਆਂ ਵਾਲੇ ਦੇ ਦਰ ਤੋਂ ਆਉਂਦਾ ਹੈ ਉਹਦੇ ਚਿਹਰੇ ਦੀ ਖੁਸ਼ੀ ਤੇ ਚੱਲੀ ਨਹੀਂ ਜਾਂਦੀ, ਪਰ ਤੂੰ ਤੇ ਉਦਾਸ ਹੀ ਬਣੇ।

ਇੱਕ ਇੱਕ ਦਾਣੇ ਤੇ ਵਾਹਿਗੁਰੂ ਕਹਿ ਕੇ ਕਣਕ ਸਾਫ ਕਰੀਏ, ਫਿਰ ਉਹ ਕਣਕ ਬਾਜ਼ਾਰ ਵੇਚਣ ਲੈ ਜਾਈਏ ਤੇ ਬਾਣੀਏ ਨੇ ਉਹਦਾ ਮੁੱਲ ਇੱਕ ਰੁਪਈਆ ਹੀ ਪਾਣਾ। ਆਖੋ ਸਤਨਾਮ ਸਿੰਘ। ਪਰ ਜੇ ਉਹੀ ਕਣਕ ਗੁਰੂ ਨਾਨਕ ਦੇ ਘਰ ਲੈ ਜਾਈਏ ਤੇ ਫਿਰ ਗੁਰੂ ਨਾਨਕ ਸਿੱਖ ਨੂੰ ਆਪਣੇ ਗੱਲ ਦੇ ਨਾਲ ਲਗਾ ਲੈ, ਗਹਿਣੇ ਲਾ ਕੇ ਦੇ ਦਿੱਤੇ, ਗਹਿਣੇ ਵੇਚੇ 605 ਰੁਪਈਆ ਜੇਬ ਚ ਪਾ ਕੇ ਧਿਆਨ ਸਿੰਘ

ਤੈਨੂੰ ਤਾਂ ਪੈਸਿਆਂ ਦੀ ਭੁੱਖ ਹੈ ਤੇ ਗੁਰੂ ਦੀ ਨਿੰਦਿਆ ਨਾ ਕਰ ਐ ਲੈ 600 ਤੇ 5 ਰੁਪਈਏ ਵੱਧ ਤੇ ਇਹ ਮਨ ਵਿੱਚ ਸੋਚਦਾ ਹੈ ਮਸਾਂ ਮਸਾਂ ਕੋਈ ਫਸੇ ਕਿਧਰੇ ਧਿਆਨ ਸਿੰਘ ਵੀ ਹੱਥੋਂ ਨਾ ਨਿਕਲ ਜਾਵੇ ਕਹਿਣ ਲੱਗਾ ਹਮ ਪ੍ਰਤੀਤ ਹੈ ਨਾਮ ਮੈਨੂੰ ਮਾਇਆ ਤੇ ਭਰੋਸਾ ਹੈ ਗੁਰੂ ਦੀ ਹਮ ਪ੍ਰਤੀਤ ਹੈ ਨਾਮ ਕੀ ਜੋ ਹਮਕੋ ਦੇ ਦੇ ਵਚਨ ਦੀਆ ਤੂੰ ਨਾਮ ਦੇ 5.5 ਦਵੇ ਆਖੋ ਸਤ ਨਾਮ ਸ੍ਰੀ ਕਹਿੰਦਾ 550 ਹੀ ਦੇ ਪਰ ਦੇ ਦੇ ਪਰ ਧਿਆਨ ਸਿੰਘ ਨੇ 605 ਹੀ ਦਿੱਤੇ ਗੁਰੂ ਦਾ ਵਚਨ ਕੜਾ ਲੈ ਲਿਆ ਤੇ ਆਖਿਆ ਕੜਾ ਪ੍ਰਸ਼ਾਦ ਲੈ ਜਾ ਕਿਉਂਕਿ ਇਹ ਤੇਰੇ ਪਿਤਾ ਵਾਸਤੇ ਬੜਾ ਖੁਸ਼ ਦਿੱਲੀ ਆਇਆ 600 ਰੁਪਏ ਦੇ ਰਤਨ ਖਰੀਦੇ ਪਾਲੀ ਸ਼ਹਿਰ ਆ ਕੇ ਵੇਚੇ ਤੇ 2 ਥੈਲੀਆਂ ਸੋਨੇ ਦੀਆਂ ਮੋਹਰਾਂ ਦੀਆਂ ਭਰ ਗਈਆਂ ਤੇ ਹੁਣ ਬੜਾ ਖੁਸ਼ ਤੇ ਬੜਾ ਚਾਅ ਅੱਗੇ ਤੇ ਗੁਰੂ ਦੀ ਨਿੰਦਿਆ ਕਰਦਾ ਸੀ ਹੁਣ ਸਿੱਖ ਦੀ ਨਿੰਦਿਆ ਵੀ ਕਰ ਦਿੱਤੀ ਕਹਿਣ ਲੱਗਾ ਗੁਰੂ ਤੇ ਮਿਲਿਆ ਸੀ ਤੇ ਧਿਆਨ ਸਿੰਘ ਇਹ ਤੇ ਬੜਾ ਵੱਡਾ ਮੂਰਖ ਨਿਕਲਿਆ ਜਿਹਨੇ ਕੜੇ ਬਦਲੇ 600

ਸੁਤ ਐ ਪੁੱਤਰ ਐਡਾ ਵੱਡਾ ਘੋਰ ਪਾਪ ਕਿਉਂ ਕੀਤਾ, ਤੂੰ ਗੁਰੂ ਦਾ ਬਚਨ ਕਿਉਂ ਵੇਚਿਆ। ਪਿਤਾ ਨੇ ਸਮਝਾਇਆ, ਮਾਂ ਨੇ ਸਮਝਾਇਆ, ਪਰ ਹੁਣ ਸਾਹਮਣੇ ਸੋਨੇ ਦੀਆਂ ਹੋਰ ਆਹਨ ਆਖੋ ਸਤਨਾਮ ਸ੍ਰੀ ਗੁਰੂ।

ਸਿੱਖਿਆ ਚੰਗੀ ਨਹੀਂ ਮੈਂ ਪਰ ਇਹ ਕੁਦਰਤੀ ਗੱਲ ਤੇ ਜੇ ਕੋਈ ਸਿੱਖਿਆ ਦੇਵੇ ਵੀ ਨਾ ਤੇ ਬੰਦਾ ਭੁੱਲ ਭੁੱਲ ਬਹਿਣਾ ਵੀ ਪਸੰਦ ਨਹੀਂ ਕਰਦਾ ਤੇ ਬਹੁਤ ਘੱਟ ਬੱਚੇ ਹਨ ਜਿਹੜੇ ਮਾਪਿਆਂ ਦੀ ਸਿੱਖਿਆ ਤੇ ਮੰਨਦੇ ਨੇ ਉਹਨਾਂ ਦੇ ਝਿੜਕ ਨੂੰ ਵੀ ਮਿੱਠੀ ਕਰਕੇ ਸਮਝਦੇ ਇੱਕ ਵਾਰੀ ਰਸਨਾ ਪਵਿੱਤਰ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਹਰੀ ਸਿੰਘ ਨਲਵਾ।

ਹੋਰ ਨੂੰਹਾਂ ਵੀ ਉਹ ਨੂੰਹਾਂ ਜਿਹੜੀਆਂ ਮਾਪਿਆਂ ਤੋਂ ਪੁੱਤਰ ਨੂੰ ਦੂਰ ਕਰਦੀਆਂ ਹਨ ਉਹ ਵੀ ਸੁਣ, ਕਿਉਂਕਿ ਆਖਿਰ ਉਹਨਾਂ ਵੀ ਤੇ ਮਾਂ ਬਣਨਾ, ਕੱਲ ਨੂੰ ਉਹਨਾਂ ਵੀ ਤੇ ਪੁੱਤਰ ਵਿਆਹਣੇ ਹਨ, ਤੇ ਜਿਹੜੇ ਅੱਜ ਪੁੱਤਰ ਹਨ ਕੱਲ ਉਹਨਾਂ ਵੀ ਤੇ

ਜਦ ਤੂੰ ਉੱਠ ਕੇ ਰੋਂਦਾ ਸੈਂ ਤੈਨੂੰ ਮੈਂ ਮੋਢੇ ਲਾ ਕੇ ਘੁੰਮਦੀ ਸਾਂ ਕਿ ਤੂੰ ਸੌਵੇਂ ਮੈਂ ਜਾਗਦੀ ਸਾਂ। ਉਹ ਹਰੀ ਸਿੰਘ ਤੂੰ ਤੇ ਰਾਤ ਦੀ ਕੀਮਤ ਨਹੀਂ ਦੇ ਸਕਦਾ, ਤੂੰ ਮਾਪਿਆਂ ਦਾ ਦੇਣਾ ਕੀ ਦੇਵੇਂਗਾ। ਤੇ ਹਰੀ ਸਿੰਘ ਰੋਣ ਲੱਗ ਪਏ ਤੇ ਨਾਲੇ ਮਾਂ ਦੇ ਪੈਰ ਪਕੜ ਲਏ। ਮਾਂ ਮੈਂ ਭੁੱਲ ਗਿਆ ਸੀ, ਮੈਂ ਸੋਚਿਆ ਸੀ ਧਨ ਦੌਲਤ ਦੇ ਨਾਲ ਤੁਹਾਡਾ ਦੇਣਾ ਦੇ ਦੇਣਾ, ਪਰ ਅੱਜ ਪਤਾ ਲੱਗਾ ਔਲਾਦ ਮਾਪਿਆਂ ਦਾ ਦੇਣਾ ਕਦੀ ਨਹੀਂ ਦੇ ਸਕਦਾ। ਗੁਰੂ ਘਰ ਵਿੱਚ ਸਿੱਖਿਆ ਜਿਹੜੀ ਔਲਾਦ ਮਾਪਿਆਂ ਦੀ ਸੇਵਾ ਨਹੀਂ ਕਰਦੀ ਉਹਨਾਂ ਦਾ ਦਾਨ ਖੁਦ ਵੀ ਸਫਲ ਨਹੀਂ ਹੁੰਦਾ। ਜਿਹੜੀ ਔਲਾਦ ਮਾਪਿਆਂ ਦਾ ਆਦਰ ਮਾਣ ਨਹੀਂ ਕਰਦੀ ਉਹਨਾਂ ਦਾ ਪਾਠ ਪੂਜਾ ਵੀ ਸਫਲ ਨਹੀਂ ਹੁੰਦਾ। ਜਿਹੜੇ ਮਾਪਿਆਂ ਨੂੰ ਠੁਕਰਾ

ਬਾਬੇ ਚੰਗੇ ਲੱਗਦੇ ਨੇ ਤੇ ਨਾ ਸਿੱਖੇ, ਪਰ ਧਨ ਦੌਲਤ ਕਦੋਂ ਤੱਕ ਸਾਥ ਨਿਭਾਉਂਦੀ। ਹੁਣ ਐਸਾ ਘਾਟਾ ਪਿਆ ਕਿ ਹੁਣ ਰੋਟੀ ਪੂਰੀ ਨਹੀਂ ਹੁੰਦੀ। ਫਿਰ ਆਇਆ ਕਿਉਂਕਿ ਪੱਲੇ ਕੁਝ ਨਾ ਰਿਹਾ ਤੇ ਕਹਿੰਦਾ, ਪਿਤਾ ਜੀ ਮੈਂ ਭੁੱਲ ਗਿਆ, ਮੈਨੂੰ ਆਨੰਦਪੁਰ ਸਾਹਿਬ

ਚਲਦਾ ਗੁਰੂ ਦਾ ਬਚਨ ਤੇ ਕੜਾ ਤੂੰ ਲਿਆ ਤੈਨੂੰ ਕੁਝ ਮਿਲਿਆ। ਤੇ ਧਿਆਨ ਸਿੰਘ ਕਹਿਣ ਲੱਗਾ ਜੋ ਮੈਨੂੰ ਮਿਲਿਆ ਉਹ ਸ਼ਬਦ ਦੱਸਦਾ, ਸ਼ਬਦ ਦੱਸਦਾ ਹੈ ਗੁਰੂ ਕੇ ਬਚਨ ਮੋਹੇ ਪਰਮ ਗੱਲ ਪਾਈ। ਇਹ ਸ਼ਬਦ ਜੋ ਜੋ ਸ਼ਬਦ ਵਿੱਚ ਹੈ ਧਿਆਨ ਸਿੰਘ ਨੇ ਉਹ ਦੱਸਿਆ, ਸਮਾਂ ਨਹੀਂ ਇਹ ਸ਼ਬਦ ਪੂਰਾ ਪੜ ਸਕੇ। ਕਹਿਣ ਲੱਗਾ ਮਹਾਰਾਜ ਖੇਤਾਂ ਵਿੱਚ ਹਲ ਵਾਹਣ ਗਿਆ ਤੇ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਇੱਕ ਭਾਂਡਾ ਮਿਲਿਆ। ਗਹਿਣੇ ਵੀ ਬਣ ਗਏ, ਘਰ ਬਾਰ ਵੀ ਸੋਹਣਾ ਬਣ ਗਿਆ, ਮੇਰੀ ਬੋਲੀ ਵੀ ਮਿੱਠੀ ਹੋ ਗਈ, ਮੇਰੇ ਸਾਰੇ ਮਿੱਤਰ ਬਣ ਗਏ ਤੇ ਮੈਨੂੰ ਇੰਜ ਜਾਪਦਾ ਜਿਵੇਂ ਮੈਂ ਜੀਵਨ ਮੁਕਤ ਹੋ ਗਈ। ਤੇ ਉਹ ਸਹਿਜਦਾਰੀ ਲੜਕਾ ਜਿਹੜਾ ਕਹਿੰਦਾ ਸੀ ਗੁਰੂ ਦੇ ਬਚਨ ਨੇ ਕੀ ਦੇ, ਜਿਉਂ ਜਿਉਂ ਸੁਣਦਾ ਹੈ ਤੇ ਰੋਂਦਾ ਹੈ। ਸਤਿਗੁਰ ਆ ਗਿਆ ਰੋਵੋ ਨਾ ਘਰ ਜਾਇਓ, ਪੰਜ ਸਿੱਖਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਇਓ, ਆਨੰਦ ਸਾਹਿਬ ਦਾ ਪਾਠ ਕਰਿਓ, ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਫਿਰ ਅਰਦਾਸ ਕਰਿਓ। ਉਸ ਅਰਦਾਸ ਵਿੱਚ ਜੋ ਤੁਸੀਂ ਮੰਗੋਗੇ ਉਹ ਗੁਰੂ ਨਾਨਕ ਤੁਹਾਨੂੰ ਬਖਸ਼ੇ। ਇਸੇ ਤਰ੍ਹਾਂ ਕੀਤਾ ਫਿਰ ਹੋਵੇ ਖੁਸ਼ੀਆਂ।

ਇਹਨਾਂ ਵਿਚ ਬਹਿ ਕੇ ਨਾ ਮਾਪਿਆਂ ਨੂੰ ਠੁਕਰਾਣਾ, ਨਾ ਚੰਗੇ ਗੁਣਾਂ ਨੂੰ ਠੁਕਰਾਣਾ ਤੇ ਨਾ ਹੀ ਗੁਰੂ ਨੂੰ ਬੁਲਾਣਾ। ਜਿਹੜੇ ਇਹਨਾਂ ਚੀਜ਼ਾਂ ਵਿਚ ਰਹਿੰਦੇ ਰੱਬ ਨੂੰ ਯਾਦ ਰੱਖਦੇ ਹਨ ਉਹਨਾਂ ਨੂੰ ਹੋਰ ਵੀ ਖੁਸ਼ੀਆਂ ਹੋਰ ਵੀ ਆਨੰਦ ਮਿਲਦੇ ਹਨ, ਕਿਉਂਕਿ ਧਨ ਜੋਬਨ ਹਮੇਸ਼ਾ ਨਹੀਂ ਰਹਿੰਦੇ।